0: poem was so beautiful. And Arjun, such a good devoted Sikh, that Guru Ram Das hugged him and said, "The Guruship goes to the most humble, the most serviceful, the most devoted. Arjun, I give it to you." And so that day, Guru Ram Das chose Arjun to be the next Guru. We know him now as Guru Arjan Dev Ji. Waheguru Ji Ka Khalsa, Waheguru Ji Ki Fateh.
1: SikhNet presents Stories for Children.
2: All right, we talked about when Guru Nanak was born and when he was a little boy and how his Papaji just never could understand why he didn't want to work harder and do things that Papaji thought he ought to do so that he could grow up and know how to run a business or whatever. And he kept getting into trouble doing that, right? Well, he's a little bit older now. He's old enough to where there's a special ceremony that they have, that they come and put a special string around the boy's neck and tell him that now he is a very, very special person. So they invited all the aunts and uncles and cousins and friends from all the villages all around to come for this very special occasion. And the priest would come. And they made a special spot. They made it really beautiful. And they had Guru Nanak come and sit down in one place. And the priest was across from him. That shows Guru Nanak with all the family around. And they're going to have a special, very special occasion for him. So the priest, he says his prayers and he does what he has to do and he says all the thing and he does all this stuff and says all this stuff and he goes to put the thread around Guru Nanak's neck and Guru Nanak says, "Wait, stop. What's this thread made out of?" It's like a little necklace, you know, thread. He says, "Oh, it's made out of the very best cotton. And it's wonderful. It's been prayed all over. And it's got all these powers." Guru Nanak says, wait. Does it rot away?" He said, "Well, yes, it will rot. It will break. But then we'll give you another one." Guru Nanak thought about that a while. He asked some more questions. And always it was the same thing. They had some excuse for all of that. And he said, no, wait. He says, why do you kill a goat to eat a goat on this special time? He says, "Well, because your father is a very important man and he's allowed to eat meat ever so often." Guru Nanak says, he didn't like that, right? He didn't like that idea. He said, "This is very, very foolish. You would give me something that will rot away and break and not go with me when I go back to God. It won't go with me." He said, "And you would kill an innocent goat and say that was a celebration? No, I won't wear that thread." Everybody said, what are we going to do? He won't put on the special thread. He said, "No, I won't." He said, "I'll only wear..." And the priest says, "Well, what kind of thread would you put on? What can we do?" He says, "I'll only put on the thread that's made out of happiness and love and sharing and kindness and goodness, and it will never break and it will never rot, and I can wear it forever and ever. When I go back to God, it will still be with me." He said, "That's the kind of thread I'll wear." Well, there isn't that. It was just those words in his heart, right? And the people were astounded and they said, "Well, you know, he's right. But his father was so embarrassed. His father thought, "Oh no, he's done it again. Oh my goodness, what am I going to do with this young man?" So he kind of resigned himself. He loved Nanak a lot. And after that, Nanak just kind of went to his room, and he liked to stay in his room, and he liked to just think about God.
1: Would you like to hear more stories like this one? Come to seeknet.com/stories.
3: ਜੇ ਕਦੇ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਤੇ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਜਾਣ ਜੋਗੇ ਕਿ ਡਰਨ ਵਾਲੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣ ਜੋਗੇ ਕਿ ਗੁਰੂ ਦੇ ਵਚਨ ਗੁਰਬਾਣੀ ਸਰਬ ਸ਼ਕਤੀਮਾਨ ਹੈ। ਆਓ ਆਪਾਂ ਕੁਝ ਸਮੇਂ ਪਿੱਛੇ ਚੱਲੀਏ ਤੇ ਧਿਆਨ ਨਾਲ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਕਹਾਣੀ। ਇੱਕ ਬਹੁਤ ਹੀ ਬੁੱਧੀਮਾਨ ਗੁਰਸਿੱਖ ਸੀ ਜਿਸਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਬਿਜਲੀ ਚਮਕਦੀ ਸੀ। ਉਹਨਾਂ ਦਾ ਰੋਮ ਰੋਮ ਬੇਹੱਦ ਗੁਰਬਾਣੀ ਪ੍ਰੇਮ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਦਾ ਨਾਮ ਸੀ ਬਾਬਾ ਦੀਪ ਸਿੰਘ।
4: ਦੁਨੀਆਂ ਦੇ ਵਿਕਾਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਹੁੰਦੇ ਨੇ। ਗੁਰੂ ਦੇ ਸ਼ਬਦ ਮੇਰੇ ਸਭ ਤੋਂ ਵਧੀਆ ਮਿੱਤਰ ਨੇ। ਉਹ ਤਾਂ ਹਰ ਜਗ੍ਹਾ ਮੇਰੇ ਨਾਲ ਨੇ। ਗੋਬਿੰਦੇ ਮੁਕੱਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਣਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਅਮੇ ਅਕਾਮੇ।
3: ਪਰ ਉਸ ਸਮੇਂ ਹੋਰ ਵੀ ਇਨਸਾਨ ਰਹਿੰਦੇ ਸਨ ਜੋ ਨਾ ਤਾਂ ਦਿਆਲੂ ਸਨ ਅਤੇ ਨਾ ਹੀ ਨੇਕੀ ਕਰਨ ਵਾਲੇ। ਉਹ ਭਾਰਤ ਦੀ ਸੋਹਣੀ ਧਰਤੀ ਤੇ ਆਏ ਸਨ ਮਾਰਨ ਲਈ, ਅੱਗਾਂ ਲਾਉਣ ਲਈ, ਲੁੱਟ ਖਸੁੱਟ ਕਰਨ ਦੇ ਲਈ ਅਤੇ ਆਪਣੀ ਮਰਜ਼ੀ ਥੋਪਣ ਦੇ ਲਈ। ਇਹ ਹਮਲਾਵਰ ਨਿਰਦਈ ਸਨ ਅਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਜਿਨ੍ਹਾਂ ਉੱਤੇ ਉਹਨਾਂ ਦਾ ਰਾਜ ਸੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਵੀ ਕਬਜ਼ਾ ਕਰ ਲਿਆ ਜੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਬਹੁਤ ਸੋਹਣਾ ਦਰਬਾਰ ਜਿੱਥੇ ਸਿੱਖ ਧਿਆਨ ਕਰਨ ਲਈ, ਸ਼ਬਦ ਕੀਰਤਨ ਲਈ, ਭਗਵਾਨ ਦੀ ਸਿਫਤ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਲਈ ਆਉਂਦੇ ਹਨ।
5: ਬਾਬਾ ਜੀ, ਬਾਬਾ ਜੀ, ਦੁਰਾਨੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਇਸ ਧਰਤੀ ਦੀਆਂ ਔਰਤਾਂ ਨੂੰ ਲੁੱਟਿਆ, ਬੇਪੱਤੀ ਕੀਤੀ ਅਤੇ ਉਹਨਾਂ ਨੂੰ ਗੁਲਾਮ ਬਣਾ ਲਿਆ। ਹੁਣ ਉਹਨਾਂ ਮਨੁੱਖਤਾ ਦੇ ਨਿਰਦਈ ਦੁਸ਼ਮਣਾਂ ਨੇ ਦਰਬਾਰ ਸਾਹਿਬ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਪਾਵਨ ਸਰੋਵਰ ਨੂੰ ਪਤਿਤ ਕਰਨ ਲਈ ਸਭ ਕੁਝ ਕਰ ਰਹੇ ਹਨ। ਉਹ ਅੰਦਰ ਤੰਬਾਕੂ ਵੀ ਪੀ ਰਹੇ ਹਨ ਤੇ ਉਹ
4: ਬਸ ਬਸ ਬਹੁਤ ਹੋ ਗਿਆ, ਬਹੁਤ ਹੋ ਗਿਆ, ਬਹੁਤ ਹੋ ਗਿਆ। ਹੁਣ ਇਹ ਸਭ ਸਾਨੂੰ ਖਤਮ ਕਰਨਾ ਹੀ ਪਵੇਗਾ।
5: ਪਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਤਾਂ ਕੋਈ ਯੋਧਾ ਵੀ ਨਹੀਂ ਹੈ ਤੇ ਉਹ ਹਮਲਾਵਰ ਹਜ਼ਾਰਾਂ ਵਿੱਚ ਹਨ।
4: ਮੈਂ ਅੱਜ ਹੀ ਇਸ ਲੜਾਈ ਦੀ ਅਗਵਾਈ ਕਰਾਂਗਾ।
5: ਬਾਬਾ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਾਂ ਬਹੁਤ ਲੜਾਈਆਂ ਲੜੀਆਂ ਹਨ, ਪਰ ਮੇਰੇ ਮਨ ਵਿੱਚ ਸ਼ੰਕਾ ਹੈ। ਮੇਰਾ ਤੁਹਾਡਾ ਕੋਈ ਨਿਰਾਦਰ ਕਰਨ ਦਾ ਇਰਾਦਾ ਨਹੀਂ ਹੈ। ਬਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ 75 ਸਾਲਾਂ ਦੇ ਹੋ ਅਤੇ ਤੁਹਾਨੂੰ ਕਦੇ ਯੁੱਧ ਦਾ ਅਭਿਆਸ ਕਰਦੇ ਵੀ ਨਹੀਂ ਵੇਖਿਆ। ਤੁਸੀਂ ਲੜਾਈ ਦੀ ਕਿਵੇਂ ਅਗਵਾਈ ਕਰੋਗੇ ਬਾਬਾ ਜੀ?
4: ਇੱਕ ਅਜਿਹਾ ਦੀ ਸਖ਼ਤ ਲੋਹਾ ਹੈ ਜੋ ਹਰ ਧਾਤੂ ਤੋਂ ਸਖ਼ਤ ਹੈ ਤੇ ਉਹ ਹੈ ਗੁਰਬਾਣੀ। ਮੈਂ ਗੁਰਬਾਣੀ ਦੇ ਉਸ ਲੋਹੇ ਦਾ ਅਭਿਆਸ ਕਦੇ ਵੀ ਨਹੀਂ ਛੱਡਿਆ। ਇਸ ਦੀ ਤਾਕਤ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਹੈ।
3: ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਖੰਡਾ ਚੁੱਕਿਆ ਤੇ ਚੱਲ ਪਏ ਗਲੀਆਂ ਵੱਲ।
4: ਆਓ ਸਿੰਘੋ, ਆਪਾਂ ਪਾਈਏ ਚਾਲੇ ਸ਼੍ਰੀ ਅੰਮ੍ਰਿਤਸਰ ਵੱਲ।
3: ਕੁਝ ਬਹਾਦਰ ਯੋਧੇ ਉਹਨਾਂ ਦੇ ਨਾਲ ਜੁੜੇ ਅਤੇ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਰ ਯੋਧੇ ਵੀ ਨਾਲ ਜੁੜਦੇ ਗਏ। ਫਿਰ ਬਾਬਾ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ,
4: ਤੁਸੀਂ ਗੁਰੂ ਦੇ ਪੁੱਤਰ ਹੋ ਤੇ ਤੁਹਾਡੇ ਅੰਦਰ ਇੱਕ ਸ਼ੇਰ ਸੁੱਤਾ ਪਿਆ ਹੈ। ਉਸ ਸੁੱਤੇ ਸ਼ੇਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ,
6: ਪਰ ਦੁਸ਼ਮਣ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਸਭ ਅਸੰਭਵ
4: ਹੈ। ਸੰਭਵ ਨਹੀਂ ਹੈ, ਸੰਭਵ ਨਹੀਂ ਹੈ।
3: ਫਿਰ ਉਹਨਾਂ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ,
4: ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੈਂ ਉਸ ਸਮੇਂ ਤੱਕ ਡਾ ਆਰਾਮ ਕਰਾਂਗਾ ਨਾ ਚੁਕਾਂਗਾ ਜਦ ਤੱਕ ਮੇਰਾ ਸਿਰ ਸ਼੍ਰੀ ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ
3: ਸਿੱਖਾਂ ਵਿੱਚ ਜੋਸ਼ ਆਇਆ ਅਤੇ ਉਹਨਾਂ ਦੇ ਸ਼ਬਦਾਂ ਨੇ ਅਸਮਾਨ ਨੂੰ ਹਿਲਾ ਦਿੱਤਾ।
4: ਅੱਜ ਇੱਕ ਮੌਕਾ ਹੈ, ਅੱਜ ਮੈਂ ਵੀ ਸ਼ਹੀਦਾਂ ਦੇ ਨਾਲ ਜੁੜ ਜਾਵਾਂਗਾ। ਜੇ ਤੁਹਾਡੀ ਵੀ ਚਾਹ ਇਸ ਸੇਵਾ ਨੂੰ ਪਾਉਣ ਦੀ ਹੈ ਤਾਂ ਆਓ ਅਸੀਂ ਇਸ ਅਸੰਭਵ ਕਾਰਜ ਵਿੱਚ ਡਟੀਏ। ਜੇ ਤੁਸੀਂ ਮੌਤ ਦੇ ਡਰ ਨੂੰ ਖਤਮ ਕਰਕੇ ਜੂਝਣਾ ਚਾਹੁੰਦੇ ਹੋ ਤਾਂ ਆਓ ਇਸ ਲਕੀਰ ਦੇ ਵਿੱਚ ਕਦਮ ਰੱਖੋ।
5: ਹੁਣ ਸਮਾਂ ਆ ਗਿਆ ਹੈ, ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ।
3: ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਣ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ ਪਰ ਉਹ ਲੜਦੇ ਰਹੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
7: ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ ਹੈ।
4: ਤੁਹਾਡੀ ਤਾਕਤ ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ,
3: ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨ ਲੇਵਾ ਵਾਰ ਕੀਤਾ, ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
5: ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
3: ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ, ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
5: ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
4: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
3: ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਉਹ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
4: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
3: ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਉਹ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਨ ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
0: ਆ ਗਈ ਮੰਮੀ।
2: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ, ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
3: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
2: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦੇਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
2: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ ਹੈ। ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
3: ਓਏ ਰੁਕ ਜਾ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
2: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ। ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
3: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
2: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
3: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
2: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁੰਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
3: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ ਹੈ।
2: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
3: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
3: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ, ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
3: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ। ਆਪ ਜੀ ਦੀ ਕੀ ਕਹਾਣੀ ਹੈ?
2: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
2: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸ ਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
8: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
9: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ,
10: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ। ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿਣ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ

0: ਗੁਰੂ ਪਿਤਾ ਜੀ ਤੇ ਕੁਝ ਸਿੱਖ ਜੋ ਰਹਿ ਗਏ ਸਨ ਦੂਜੀ ਥਾਂ ਕੂਚ ਕਰ ਗਏ। ਦੁਸ਼ਮਣ ਉਹਨਾਂ ਨੂੰ ਕਦੇ ਵੀ ਫੜ ਨਾ ਸਕੇ। ਅੰਤ ਵਿੱਚ ਬੇਅੰਤ ਖਾਲਸੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀ ਮੰਡਲਾਂ ਵਿੱਚ ਪਹੁੰਚ ਗਏ। ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮੈਂ ਹੁਣ ਕੀ ਕਰ ਸਕਦੀ ਸੀ। ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
1: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ, ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
0: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
1: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
0: ਬਿਲਕੁਲ ਸੱਤ। ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
2: ਜਪਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾਰ, ਨਿਰਭਉ ਨਿਰਵੈਰ ਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ।
0: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
3: ਉਹ ਤੇਰੀ, ਤੈਨੂੰ ਉਹ ਧੂੰਆਂ ਦਿਖ ਰਿਹਾ ਹੈ?
4: ਹਾਂ, ਤੇ ਉਹ ਚਮਕੌਰ ਦੀ ਤਰਫ ਤੋਂ ਆ ਰਿਹਾ ਹੈ।
3: ਜਿਹੜਾ ਕੋਈ ਸਿੱਖਾਂ ਨੂੰ ਮਾਣ ਦੇਣ ਦੀ ਹਿੰਮਤ ਕਰੇਗਾ, ਸਾਡੇ ਹੱਥੋਂ ਮਾਰਿਆ ਜਾਏ।
4: ਵਾਪਸ ਮੁੜੋ, ਅਸੀਂ ਵਾਪਸ ਜਾਵਾਂਗੇ ਤੇ ਇਹ ਜੋ ਵੀ ਹੈ ਉਹਨੂੰ ਮਾਰ ਮੁਕਾਵਾਂਗੇ।

0: मैं अंत तक लड़ती रही। फिर मैं अपने आप नूं इस मंडल विच पाया। गुरु साहिब पहलां तो ही इत्थे सन, मेरा इंतजार कर रहे सी अपनी निघी गलवकड़ी नाल।
1: मैं हुण देख सकती हाँ, दुनिया नूं लगता है कि तुसी बड़े दुख दा सामना करता, पर तुसी ता कुछ होर इसदे बिल्कुल उल्ट महसूस किया।
0: हुण तुहानूं सब समझ आ गया, ते तुहाडे नाल भी यही गल है। जदों तुसी गुरु पिता जी नूं पुकारिया तां तुहानूं पता ही नहीं सी कि तुसी की करना है, क्योंकि तुसी अपने आप नूं असमर्थ समझिया। हुण तुहानूं किवें दा महसूस हो रहा है?
1: मैनूं ऐवें लग रहा है कि मेरे कोल दुनिया दी सारी शक्ति होवे।
0: ਇਹ ਸ਼ਕਤੀ ਗੁਰੂ ਦੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਸਾਡੇ ਨਾਲ ਆਪਣਾ ਮੇਲ ਜ਼ਰੂਰ ਰੱਖਿਓ ਸਿੱਖੀ ਵਿੱਚ ਰਹਿ ਕੇ।
2: ਉਦੋਂ ਜਿਨ ਕੌਰ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰਾਂ ਨੂੰ ਆਪਣੇ ਸਾਹਮਣੇ ਪ੍ਰਗਟ ਹੁੰਦੇ ਦੇਖਦੀ ਹੈ। ਉਹਨਾਂ ਦੇ ਪਿੱਛੇ ਹੋਰ ਵੀ ਕਾਫੀ ਸ਼ਹੀਦ ਸਿੰਘ ਹਨ।
3: ਤੁਹਾਡੀ ਸੱਚੀ ਸ਼ਰਧਾ ਦੇ ਪਲਾਂ ਵਿੱਚ ਅਸੀਂ ਤੁਹਾਡੇ ਨਾਲ ਹਾਂ, ਤੇ ਤੁਹਾਡੇ ਲੋੜ ਦੇ ਵੇਲੇ ਅਸੀਂ ਤੁਹਾਡੇ ਨਾਲ ਖੜਾਂਗੇ। ਕਦੇ ਲੁਕਿਓ ਨਾ, ਦਿਖਾ ਦਿਓ ਦੁਨੀਆ ਨੂੰ ਕਿ ਤੁਸੀਂ ਕੌਣ ਹੋ।
1: ਮੈਨੂੰ ਨਹੀਂ ਲੱਗਦਾ ਕਿ ਮੈਂ ਦੁਬਾਰਾ ਕਰਜ਼ੀ ਦਰਾਂਗੀ।
3: ਹਾ ਹਾ ਸ਼ਾਬਾਸ਼। ਪਰ ਜੇ ਤੁਹਾਨੂੰ ਕਦੇ ਡਰ ਲੱਗੇ ਵੀ, ਉਦੋਂ ਸਮਾਂ ਹੈ ਯੋਧਿਆਂ ਦੀਆਂ ਵਾਰਾਂ ਗਾਉਣ ਦਾ।
1: ਅੱਛਾ, ਉਹ ਕਿਹੜੀ ਵਾਰ ਹੈ?
3: ਸਾਡੇ ਕੋਲ ਬਹੁਤ ਸਾਰੀਆਂ ਵਾਰਾਂ ਨੇ।
0: ਮੈਨੂੰ ਲੱਗਦਾ ਹੈ ਇਸ ਸਮੇਂ ਇਹ ਵਾਰ ਸਾਡੇ ਗਾਉਣ ਦੇ ਲਈ ਬਿਲਕੁਲ ਠੀਕ ਹੈ।

0: ਗੱਲ
1: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ
2: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ
1: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ ਤੁਹਾਡੀ ਰਾਖੀ ਸਦਾ ਹੋਵੇਗੀ ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ ਇਹੀ ਤੇ ਸਾਡੀ ਫਤਿਹ ਦਾ ਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
3: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ
4: ਤੇਰੇ ਉੱਤੇ ਜੀ ਚੀਜ ਕਿਉਂ ਹੈ ਅਜੀਬ ਕੁੜੀ
3: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ
2: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ
5: ਓਏ ਇਹ ਤਾਂ ਕਾਫੀ ਗੰਭੀਰ ਹੈ ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ
3: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ
2: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ ਤੇ ਇਹ ਜੋ ਮੇਰੇ ਸਿਰ ਤੇ ਹੈ ਇਹ ਮੇਰਾ ਤਾਜ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ ਮੈਂ ਹਾਰਾਂਗੀ ਨਹੀਂ ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ ਉਸ ਵਿੱਚ ਕੋਈ ਦਿੱਕਤ ਨਹੀਂ
3: ਕੁੜੀਆਂ ਜਿੰਦ ਕੌਰ ਵੱਲ ਅਚੰਭੇ ਨਾਲ ਵੇਖਦੀਆਂ ਹਨ
6: ਠੀਕ ਹੈ ਵਾਹ ਦਰਅਸਲ ਅਸੀਂ ਕਦੇ ਕਿਸੇ ਨੂੰ ਇੱਦਾਂ ਨਹੀਂ ਵੇਖਿਆ
4: ਮੇਰਾ ਮਤਲਬ ਕੇਵਲ ਕੁਝ ਗੁੰਡੇ ਜੋ ਫਿਲਮਾਂ ਵਿੱਚ ਹੁੰਦੇ ਹਨ ਹੈ
2: ਤੁਸੀਂ ਫਿਰ ਸਹੀ ਫਿਲਮਾਂ ਨਹੀਂ ਦੇਖ ਰਹੇ ਮੇਰੇ ਚਾਚੇ ਤਾਏ ਤੇ ਮੰਮੀ ਪਾਪਾ ਵੀ ਦਸਤਾਰ ਸਜਾਉਂਦੇ ਹਨ ਮੇਰਾ ਪਰਿਵਾਰ ਮਿਹਨਤ ਕਰਦਾ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਜੇਕਰ ਤੁਸੀਂ ਭੁੱਖੇ ਹੋ ਤੁਹਾਨੂੰ ਪਤਾ ਹੈ ਤੁਹਾਨੂੰ ਕਿਹਦੇ ਕੋਲ ਜਾਣਾ ਹੈ ਉਹਨਾਂ ਨੇ ਦਸਤਾਰਾਂ ਸਜਾਈਆਂ ਹੋਣਗੀਆਂ ਮੈਂ ਇਸ ਕਰਕੇ ਦਸਤਾਰ ਸਜਾਉਂਦੀ ਹਾਂ ਤਾਂ ਕਿ ਮੈਂ ਵਾਰ ਵਾਰ ਆਪਣੇ ਆਪ ਨੂੰ ਚੇਤੇ ਕਰਵਾ ਸਕਾਂ ਕਿ ਮੈਂ ਕੋਮਲ ਨਹੀਂ ਬਲਕਿ ਬਹੁਤ ਬਲਵਾਨ ਵੀ ਹਾਂ ਮੈਂ ਇੱਕ ਯੋਧਾ ਵੀ ਹਾਂ ਤੇ ਇੱਕ ਸ਼ਹਿਜ਼ਾਦੀ ਵੀ ਹਾਂ ਤੇ ਮੈਂ ਇੱਥੇ ਹੋਰਾਂ ਦੀ ਮਦਦ ਕਰਨ ਲਈ ਹਾਂ
4: ਵਾਹ ਸਾਨੂੰ ਨਹੀਂ ਪਤਾ ਸੀ ਕਿ ਇਸ ਦਾ ਕਿੰਨਾ ਗੂੜਾ ਅਰਥ ਹੈ
5: ਹਾਂ ਇਹ ਤੇ ਅਸਲ ਵਿੱਚ ਬਹੁਤ ਵਧੀਆ ਜਾਪਦਾ ਹੈ
6: ਹਾਂ ਮੈਂ ਤੇ ਬਹੁਤ ਪ੍ਰਭਾਵਿਤ ਹੋਈ ਹਾਂ ਅਸੀਂ ਤੁਹਾਨੂੰ ਗਲਤ ਪਰਖਿਆ
2: ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਕੋਮਲ ਤੇ ਸ਼ਕਤੀਸ਼ਾਲੀ ਔਰਤਾਂ ਬਣੀਏ ਜੋ ਇਸ ਦੁਨੀਆਂ ਨੂੰ ਰੋਸ਼ਨ ਕਰ ਦੇਣ ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਚਾਹੋ
5: ਇਹੋ ਜਾਪਦਾ ਹੈ ਤੁਹਾਨੂੰ ਵੀ ਬਹੁਤ ਕੁਝ ਜਾਣਕਾਰੀ ਹੈ ਅਸੀਂ ਵੀ ਤੁਹਾਡੇ ਬਾਰੇ ਹੋਰ ਜਾਣਨਾ ਚਾਹਾਂਗੇ
4: ਕੀ ਅੱਜ ਤੁਸੀਂ ਖਾਣੇ ਲਈ ਸਾਡੇ ਨਾਲ ਬੈਠਣਾ ਪਸੰਦ ਕਰੋਗੇ
2: ਹਾਂਜੀ ਕਿਉਂ ਨਹੀਂ
3: ਤੇ ਸਾਰੀਆਂ ਕੁੜੀਆਂ ਹੁਣ ਇੱਕ ਨਵੀਂ ਸੋਚ ਨਾਲ ਅੱਗੇ ਵਧਦੀਆਂ ਹਨ ਜਦੋਂ ਅਸੀਂ ਬੀਬੀ ਸ਼ਰਨ ਕੌਰ ਵਰਗੇ ਸ਼ਹੀਦਾਂ ਨਾਲ ਜੁੜਦੇ ਹਾਂ ਪੂਰੀ ਕਾਇਨਾਤ ਵਿੱਚ ਐਸਾ ਕੁਝ ਨਹੀਂ ਜੋ ਸਾਨੂੰ ਬਦਲ ਸਕੇ ਜਾਂ ਡਰਾ ਸਕੇ
1: ਅਸੀਂ ਹਮੇਸ਼ਾ ਲੋੜ ਪੈਣ ਤੇ ਅੰਗ ਸੰਗ ਸਹਾਈ ਹੁੰਦੇ ਹਾਂ ਅਸੀਂ ਸ਼ਹੀਦ ਇੱਥੇ ਗੁਰੂ ਦੇ ਪਿਆਰਿਆਂ ਦੀ ਰਾਖੀ ਲਈ ਸਦਾ ਮੌਜੂਦ ਹਾਂ ਆਪਣੇ ਸਿੱਖੀ ਦੇ ਪ੍ਰੇਮ ਲਈ ਸਦਾ ਦ੍ਰਿੜ ਰਹੋ ਤੇ ਅਸੀਂ ਵੀ ਤੁਹਾਡੇ ਨਾਲ ਰਵਾਂਗੇ
3: ਅਸੀਂ ਇਹ ਹਮੇਸ਼ਾ ਯਾਦ ਰੱਖ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਜੀ ਹਨ
7: ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ
8: ਕਾਲ
9: You are listening to SeekNet Radio. Right now, we need your help to continue to provide this service to thousands of people all around the world, every single day. If you enjoy this free service, please take a moment right now and go to www.seeknet.com/donation and show your support. Thank you.

0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
3: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
0: ਅਤੇ ਭਾਈ ਪਿਰਾਣਾ ਜੀ ਪੰਜਾਬ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
4: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
0: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
5: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕਿ ਇਹੋ ਸਹੀ ਨਹੀਂ ਹੈ ਪਿਰਾਨੇ?
6: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਜਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
6: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
5: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
0: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ। ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
7: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
5: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
8: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
5: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
6: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ
9: अपनी शक्ति दे अधीन तुसी जो भी कर सकते हो करो। अते मेरे पुत्तर नू जल्दी तो जल्दी वापस अमृतसर पहुंचा दियो।
6: ये माता जी कहंदे हन कि असी अपनी शक्ति नाल कुछ भी कर सकते हां, ते
5: तां चलो असी भी फिर शेर बन के दिखाउंदे हां। चलो मेरे नाल।
6: जे तुहानू यह ठीक लगता है ते मैं तैयार हां।
5: असी उसका खात्मा कर देंगे। गुरु जी जल्द तो जल्द कैद विचों छुटने चाहिए हन।
0: भाई जेठे ने अपने नाल पिराने नू ले लिया। दोनों ने भयानक शेर का रूप धारण कर लिया।
2: हुण ए है ना ओ गल जिस बारे मैं कह रहा हां।
0: अगे बादशाह दिल्ली विच एक विशाल किले विच रह रहा सी। सो उस रात वो शेर दे रूप विच तब्दील हो गए। वो दो भयानक शेर शाही सोन वाले कमरे विच दाखिल हो गए।
10: नहीं, मेरा अंत आ गया है।
0: बादशाह मदद लेकर कुरलाया। अते गुरु जी ने उसनु शेरा तो बचा लिया। अगले दिन उन्होंने फिर शेर का रूप धारण कर लिया। अते बादशाह नु डराया।
10: ए शेर असली हन, पर मेरे पलंग दे हेठा किवें आ जांदे हन, अते फिर इकदम गायब भी किवें हो जांदे हन।
0: उसदे मंत्रिया ने बिल्कुल इस गल दा विश्वास ना कीता कि ए असली शेर सन। उन्होंने लग्या कि यह बीमार है, तां उन्होंने बहुत वैदा हकीमां नूं सदिया ताकि वह ठीक हो जाए, पर कोई मदद ना हुई। तां भाई जेठा वैद दा भेष बनाया अते आप जाके सम्राट नूं मिले।
10: कोई भी मेरी मदद नहीं कर सकिया, मेरे रोग नूं कोई ना दस सकिया। देखते हां जे तुसी दस सको।
3: असल विच तुसी बीमार नहीं हो, मैं जानदा हां तुहाडे नाल की हो रहा है। रात वेले दो शेर आउंदे हन ते तुहाडे दोवें पासे आके बैठ जांदे हन।
10: हैं, तुहानू इस बारे कीवें पता लग्या?
3: मैं एक बहुत वड्डे गुरु दा शागिर्द हां, मैनू बहुत कुछ पता है। मैनू ए वी पता है जदों तुसी परेशानी विच हुंदे हो ता तुहानू गुरु हर गोबिंद साहिब बचा लेंदे हन, नहीं ता शेरा ने हुण तक तुहानू मार देना सी।
10: वाह, तुहानू ते सच दा पता है। मैं ऐसा की करा जो मेरी मौत ना आए?
3: तुसी गुरु हर गोबिंद साहिब नू बहुत चिर दा अपने कैद विच रख्या है। जितना तुसी पहला तय कीता सी उस तो किते वध समा हो गया है। तुसी गुरु नू झूठ बोलिया है, तां करके ही शेर तुहाडी जान दे दुश्मन बने हुए हन। तुहानू उन्हां नू जल्द तो जल्द रिहा कर देना चाहिदा है। तुहानू गुरु पास जाके उन्हां अगे सीस निवा के मुआफी दी फरियाद करनी चाहिदी है। जेकर तुसी उन्हां नू अज ही रिहा ना कीता तां शेरां ने भी अज रात ही तुहाडा अंत कर देना है।
10: अज रात? नहीं नहीं, ओए ग्वालियर दे किले दे सिपाहियां नू कह दियो कि गुरु हर गोबिंद जी नू इसे वक्त रिहा कीता जाए।
0: भाई जेठा जिदी ए तरकीब कम आई।
10: हे अल्लाह, मैं आस करता हां कि गुरु मैनू बख्श देंगे। मैं उना दी कृपा लई कुछ भी करन नू तैयार हां।
0: भाई जेठा गुरु साहिब दे दर्शन करन दोबारा किले च चले गए।
3: गुरु जी साडे कोल एक खुशखबरी है।
0: पर गुरु जी जानदे सन कि की हो रहा है अते भाई जेठा तो कुछ निराश लग रहे सन।
3: गुरु जी की सब ठीक है?
0: गुरु हरगोबिंद साहब जी ने उन्हां नूं एक प्याला दिता ते हुक्म कीता,
11: भाई जेठा
0: जा उठ, इस प्याले विच नदी तो पानी भर के लिया।
3: हां जी मेरे गुरु जी।
0: नदी कोई ज्यादा दूर नहीं सी, ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ,
3: ਵਾਪਸ ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
0: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ। ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
3: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
3: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ ਜਿੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
3: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ। ਪਰ ਤੁਸੀਂ, ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ। ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ ਹੈ।
3: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
3: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੀ ਵਿੱਚ ਰਹਿੰਦਾ ਹੈ।
3: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
2: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
2: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
0: ਸ਼ਾਬਾਸ਼। ਸਾਡੇ ਵਿੱਚੋਂ ਕਈ ਸਰੀਰਕ ਤੌਰ ਤੇ, ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ ਬਹਾਵ ਹੈ। ਇਹ ਸਾਡੇ ਲਈ ਹੈ ਕਿ ਅਸੀਂ ਉਸ ਦੀ ਪਾਲਣਾ ਕਰੀਏ ਅਤੇ ਗੁਰੂ ਦੇ ਹੁਕਮ ਵਿੱਚ ਰਹੀਏ। ਗੁਰੂ ਜੀ ਕਹਿੰਦੇ ਹਨ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜੇਕਰ ਇਨਸਾਨ ਨਾ ਖਾਧੇ ਜਾਣ ਵਾਲੇ ਨੂੰ ਖਾ ਲਵੇ ਤਦ ਉਹ ਪੂਰਨ ਪੁਰਸ਼ ਦੇ ਬੰਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।